0: ਅੱਜ ਨੇ ਪਹਿਲਾਂ ਚਾਲੀ ਨਮਸਕਾਰ ਉੱਚੀ ਅਗੋ ਸ਼ਿਵੀ ਸ਼ੀ ਇਮ
1: Morgan here, Jess. Beth Drake, I have a new job. I have a new job. I have a new job. I have a new job. I have a new job. I have a new job. I have a new job.